0: ਹਾਂ ਜੀ
1: ਵਨ ਬਾਈ ਵਨ ਗੁਰੇ ਨਮਾਨਕ ਤਰਸਿਓ
0: ਬਾਬਾ ਜੀ ਬੱਕਾ ਬਾਬਾ ਜੀ ਬੱਕਾ ਗੁਦਨੇ ਗਾਂਬਾ ਕਾਂ ਕੁਈਏ ਯੋ ਨਿਕੋ ਆਕੀਰ ਬੋਜੋ
1: ਵੇਵਾਲੇ ਕੋ ਨਿਹਾਈ
0: ਬਿਕੋਜ਼ ਬਾਬਾ ਕੁਲੀ 10 ਨੇ ਬਗਾਂਬਾ ਓਲਿੰਕਾ ਓਬਲੀਰੇ ਨਕਾ ਜਗਾਂਬੋ ਰੋ ਬਾਈ ਨਾਂਗੋ ਰੋ ਹੋ ਤੋ ਤੋ ਇਨਿਕੋ ਕਾਬਾਈ
1: ਵਮਗਾਂਬਰਾ ਨਾਕਾ ਬਿਰੋਂਗੀ ਤੋ